ਮਹਾਰਾਜ ਦਾ ਗੁਰੂ ਖਾਨਾ ਮੇਰੇ ਜੇ ਕਾਕੇ ਜੋ ਚੜਨਾ ਉਹਦੇ ਹਰਿਆਂ ਦੇ ਉਹਨੇ ਸਦ ਚਾਵੇ ਕਰਨਾ।

ਮਾਰੇ ਗਾਲ ਮੇਰੇ ਵਾਲੇ ਮੇਰੇ ਖੁਬ ਦੇ ਥੋੜੇ ਚ ਹਾਵੇ ਤੇ ਵਖਰੇ ਜਵਾਨੇ ਜੀ ਅਮਰੂ ਸਿੰਘ ਚ ਹਾਵੇ ਤੇ ਸੁਥਰਾ ਦੇ ਪੇਸ਼ੀ ਲਾ ਦੇ ਜੀ ਅਮਰੂ ਸਿੰਘ ਚੁਟਾ ਥਿਰੋ ਤਾਜੇ ਵੀ ਸੇ ਦੇ ਜਿੰਦੇ ਮੇਰੇ ਬੋਥਾ ਨੇ ਜਵਾਨ ਖੋਲਾ ਲੇ ਜੀ ਅਮਰੂ ਬਾਰੇ ਨਾ ਮਿਹਾਨ ਤੇ ਰਾਰੇ ਕੋਤਾ ਨੇ ਇਹ ਹੈਰੇ ਨੇ ਵਸਰ ਤੇ ਦਾਰੇ ਤੇ ਖਾਨੇ ਇਹ ਹੈ ਮੇਰੇ ਤੇ ਨਾ ਕੋ ਮੁਕਾਬਲੇ ਵੀ ਸੇ ਦੇ ਜੇ ਮੇਰੇ ਬੋਥਾ ਇਹ ਇਹ ਹੋ ਜੇ ਮੇਰੇ ਬਰੀ ਸਾਰੇ ਹਾਥ ਬਨੇ ਪੁੱਛ ਸਭ ਬੋਲਾ ਸ਼ਰਦੀ ਵਿੱਚ ਜੇ ਮੇਰੇ ਬੋਥਾ ਪੇਚਣਾ ਉਹਨਾਂ ਨੇ ਸੌਦਾ ਸਲੇ ਚ ਹੈ ਕੋ ਹੈ ਦੇ

ਮਾਇਆ ਦੁਨੀਆਂ ਹਰ ਮੇਰੇ ਨਾਮ ਆਇਆ ਅਸੀਂ ਨੇ ਸੱਚੇ ਮਾਰੇ ਆਂਦੇ ਬੋਲੀ ਮਾਤੋਂ ਦੱਸ ਲੈ ਕੇ

ਚਾਂਦਰਾ ਚਲੇ ਕੇ ਰਾਜਾ ਚਿਹਰੇ ਵਾਸਾ ਹੋਏ ਰੱਬ ਦਾਲੇ ਬਚੇਰੇ ਘਰ ਚਿਹਰੇ ਚੇਚ ਹੋਏ ਸਾਹਮ ਵਿੱਚ ਨੂੰ ਆਵੇ ਲੈ ਕੇ ਅੰਤਰ ਕੇ ਦੂਤੀ ਬਖੋਲ ਅੰਦਰ ਕੋਈ ਫੁੱਟ ਕੇ ਖੋਲ ਤੁਹਾਨੂੰ ਤਮਾਸ਼ਾ ਕਰੇ ਚਾਹੇ ਕਿਸਮਾਂ

ਬੇਲਾ ਤੁਰਾਵੇ ਹੋਰ ਬੁਲਾਵੇ ਆਹ ਬੱਚੇ ਮਾਰੇ ਉਹ ਧਰਮ ਵਾਲੋ ਕਾਲ ਆਹ ਰੋਜ਼ ਖਾਏ।